ਸ਼ੁਦੋ ਇਸ ਸਟੋਰੀ ਆ ਰਾਜਸਥਾਨ ਜੈਪੁਰ ਰੇ ਪਿੰਕ ਸਿਟੀ ਜਸ ਯੂ ਹੈ ਬਲਦਹਿਨ ਜੈਪੁਰ ਰਹਿ ਕੇ ਸੱਜਣ ਥੀ ਹੈ ਜੈਪੁਰ ਰਹਿ ਕੇ ਰਹਿਣ ਵਾਲੇ ਥੀ ਹੈ ਜੋ ਕਿ ਗੌਰਮੈਂਟ ਜੋਬ ਕਰਦੇ ਥੀ ਔਰ ਸੈਕਟਰ ਤੋਂ ਗੌਰਮੈਂਟ ਸੈਕਟਰ ਤੋਂ ਰਿਟਾਇਰ ਹੋਣੇ ਤੋਂ ਬਾਅਦ ਤਿੰਨਾਂ ਕੁ ਘਰ ਲੈਣੇ ਵੀ ਸੋਚੇ ਕਿਉਂਕਿ ਇਨਸਾਨ ਸੋਚਦਾ ਕਿ ਸਾਰੀ ਉਮਰ ਕੀ ਆ ਸੋ ਮਿਹਨਤ